0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸ਼ਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਗੀਤ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਾਂਗਾ। ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਨਿਚਰਵਾਰ ਨੂੰ ਰਾਤ ਦੇ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪੰਜਾਬੀ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਦੇ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ, ਔਨਲਾਈਨ ਦਾ ਐਡਰੈਸ ਜਾਂ ਪਤਾ ਹੈ www.3zzz.com.au। ਲਓ ਅੱਜ ਦਾ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਹਮ ਨਹੀਂ ਚੰਗੇ। ਲਓ ਸ਼ਬਦ ਸ਼੍ਰਵਣ ਕਰੋ ਜੀ।

ਹੁਣੇ ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਅੱਜ ਦਾ ਜੋ ਮਨੁੱਖ ਹੈ ਬਾਹਰੋਂ ਪਹਿਲਾਂ ਨਾਲੋਂ ਵਧੇਰੇ ਸੁਖੀ ਦਿਸਦਾ ਹੈ। ਘਰਾਂ ਦੇ ਵਿੱਚ ਸਾਰੀਆਂ ਸਹੂਲਤਾਂ ਹਨ, ਹੱਥਾਂ ਦੇ ਵਿੱਚ ਦੁਨੀਆ ਸਮਾਈ ਹੋਈ ਹੈ, ਮੋਬਾਈਲ ਫੋਨ, ਦੂਰ ਬੈਠੇ ਮਨੁੱਖ ਨਾਲ ਪਲ ਦੇ ਵਿੱਚ ਗੱਲ ਹੋ ਜਾਂਦੀ ਹੈ। ਗਿਆਨ ਤੱਕ ਪਹੁੰਚ ਲਈ ਕੋਈ ਵੱਡੀ ਰੁਕਾਵਟ ਨਹੀਂ ਰਹੀ, ਪਰ ਫਿਰ ਵੀ ਮਨ ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਵੱਧਦੀ ਜਾ ਰਹੀ ਹੈ। ਚਿਹਰੇ 'ਤੇ ਮੁਸਕਰਾਹਟ ਤਾਂ ਹੋ ਸਕਦੀ ਹੈ, ਪਰ ਮਨ ਦੇ ਵਿੱਚ ਚਿੰਤਾ ਹੈ। ਲੋਕਾਂ ਵਿਚਕਾਰ ਬੈਠੇ ਹੋ ਕੇ ਵੀ ਅੰਦਰੋਂ ਇਕੱਲੇ ਹਨ। ਇਸ ਸਮੇਂ ਸਾਡੇ ਸਮੇਂ ਦਾ ਵੱਡਾ ਵਿਰੋਧਾਭਾਸ ਹੈ। ਬਾਹਰਲੀ ਰੋਸ਼ਨੀ ਤਾਂ ਵਧੀ ਹੈ, ਪਰ ਅੰਦਰਲਾ ਹਨੇਰਾ ਹੋਰ ਗਹਿਰਾ ਹੋ ਗਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਨ ਇਸ ਸਥਿਤੀ ਨੂੰ ਸਮਝਣ ਦੇ ਵਿੱਚ ਡੂੰਘੀ ਦਿਸ਼ਾ ਦਿੰਦਾ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹ ਪੰਕਤੀ ਜੋ ਹੈ ਕੇਵਲ ਚਿੰਤਾ ਨਾ ਕਰਨ ਦੀ ਸਲਾਹ ਨਹੀਂ, ਇਸ ਵਿੱਚ ਮਨੁੱਖੀ ਮਨ ਦੀ ਉਸ ਆਦਤ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ ਆਉਣ ਵਾਲੇ ਦੁੱਖ ਨੂੰ ਅੱਜ ਹੀ ਜੀ ਲੈਂਦੇ ਹਾਂ। ਜੋ ਗੱਲ ਹਜੇ ਵਾਪਰੀ ਨਹੀਂ ਹੁੰਦੀ ਉਹਦੀ ਕਲਪਨਾ ਕਰਕੇ ਮਨ ਦੇ ਪਹਿਲਾਂ ਹੁੰਦਾ ਹੈ, ਜੋ ਮਨ ਹੁੰਦਾ ਹੈ ਪਹਿਲਾਂ ਹੀ ਥੱਕ ਜਾਂਦਾ ਹੈ। ਘਟਨਾ ਤਾਂ ਇੱਕ ਵਾਰ ਆਉਂਦੀ ਹੈ, ਪਰ ਚਿੰਤਾ ਉਹਨੂੰ ਮਨ ਦੇ ਵਿੱਚ ਵਾਰ ਵਾਰ ਦੁਹਰਾਉਂਦੀ ਰਹਿੰਦੀ ਹੈ। ਸਮਾਜਿਕ ਸਾਧਨਾਂ ਨੇ ਚਿੰਤਾ ਨੂੰ ਨਵਾਂ ਰੂਪ ਦਿੱਤਾ ਹੈ। ਪਹਿਲਾਂ ਮਨੁੱਖ ਆਪਣੀ ਤੁਲਨਾ ਕੁਝ ਜਾਣ ਪਛਾਣ ਵਾਲੇ ਲੋਕਾਂ ਨਾਲ ਕਰਦਾ ਸੀ। ਉਸ ਦੇ ਸਾਹਮਣੇ ਹਰ ਰੋਜ਼ ਹਜ਼ਾਰਾਂ ਚਿਹਰੇ, ਘਰ, ਗੱਡੀਆਂ, ਯਾਤਰਾ, ਕਾਮਯਾਬੀਆਂ ਆ ਜਾਂਦੀਆਂ ਹਨ। ਕਿਸੇ ਹੋਰ ਦੀ ਖੁਸ਼ੀ ਦੇਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਘਾਟ ਮਹਿਸੂਸ ਹੋਣ ਲੱਗਦੀ ਹੈ। ਮਨ ਦੇ ਵਿੱਚ ਇੱਕ ਸੂਖਮ ਭੁਲੇਖਾ ਖਾਂਦਾ ਹੈ। ਅਸੀਂ ਦੂਜੇ ਦੀ ਜ਼ਿੰਦਗੀ ਦਾ ਚੁਣਿਆ ਹੋਇਆ ਹਿੱਸਾ ਵੇਖਦੇ ਹਾਂ, ਆਪਣੀ ਪੂਰੀ ਜ਼ਿੰਦਗੀ ਨਾਲ ਉਹਦੀ ਤੁਲਨਾ ਕਰਦੇ ਹਾਂ। ਇਹ ਤੁਲਨਾ ਕਦੇ ਮੁੱਕਦੀ ਨਹੀਂ, ਕਿਉਂਕਿ ਹਮੇਸ਼ਾ ਕੋਈ ਨਾ ਕੋਈ ਸਾਡੇ ਨਾਲੋਂ ਸਾਨੂੰ ਅੱਗੇ ਵੱਧਦਾ ਦਿਸਦਾ ਰਹੂਗਾ। ਤੇਜ਼ ਰਫ਼ਤਾਰ ਜੀਵਨ ਨੇ ਮਨ ਦੀ ਬਣਤਰ ਬਦਲੀ ਹੈ। ਹਰ ਕੰਮ ਛੇਤੀ ਨਾਲ ਕਰਨਾ ਚਾਹੁੰਦੇ ਹਾਂ ਅਸੀਂ, ਹਰ ਸੁਨੇਹੇ ਦਾ ਤੁਰੰਤ ਜਵਾਬ, ਹਰ ਕੰਮ ਦੀ ਤੁਰੰਤ ਪੂਰਤੀ, ਹਰ ਖਾਲੀ ਪਲ ਨੂੰ ਕਿਸੇ ਨਾ ਕਿਸੇ ਰੁਝੇਵੇਂ ਦੇ ਨਾਲ ਭਰਨਾ ਚਾਹੁੰਦੇ ਹਾਂ। ਸਾਡੇ ਕੋਲ ਸਮਾਂ ਬਚਾਉਣ ਦੇ ਸਾਧਨ ਵਧੇ ਹਨ, ਪਰ ਬਚਿਆ ਸਮਾਂ ਵੀ ਅਗਲੇ ਕੰਮ ਨੂੰ ਦੇ ਦਿੱਤਾ ਜਾਂਦਾ ਹੈ। ਵਿਹਲੇ ਬੈਠਣ ਦੀ ਕਲਾ ਘਟਦੀ ਜਾ ਰਹੀ ਹੈ, ਪਰ ਮਨ ਨੂੰ ਸਾਹ ਲੈਣ ਲਈ ਵੀ ਥਾਂ ਚਾਹੀਦੀ ਹੈ। ਕਈ ਵਾਰ ਚੁੱਪ ਦਾ ਇੱਕ ਪਲ ਉਹ ਗੱਲ ਸੁਣਾ ਦਿੰਦਾ ਹੈ ਜੋ 100 ਰੌਲੇ ਨਹੀਂ ਸੁਣਾ ਸਕਦੇ। ਗੁਰਬਾਣੀ ਜੋ ਹੈ ਹਉਮੈ ਨੂੰ ਮਨ ਦੀ ਡੂੰਘੀ ਬਿਮਾਰੀ ਦਾਖਦੀ ਹੈ। ਹਉਮੈ ਦੀਰਘ ਰੂਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸਮਾਏ। ਅੱਜ ਦੀ ਹਉਮੈ ਘਮੰਡ ਨਹੀਂ, ਇਹ ਲਗਾਤਾਰ ਆਪਣੇ ਆਪ ਨੂੰ ਤੋਲਣ ਦੇ ਵਿੱਚ ਵੀ ਦਿਸਦੀ ਹੈ ਕਿ ਮੈਂ ਕਿੰਨਾ ਕਮਾਇਆ, ਕਿੰਨਾ ਅੱਗੇ ਨਿਕਲਿਆ, ਲੋਕ ਮੈਨੂੰ ਕਿੰਨਾ ਮੰਨਦੇ ਹਨ, ਅਤੇ ਹੁਣ ਮਸ਼ੀਨਾਂ ਦੇ ਯੁੱਗ ਵਿੱਚ ਮੈਂ ਕਿੰਨਾ ਲੋੜੀਂਦਾ ਰਹਾਂਗਾ। ਜਦੋਂ ਮੈਂ ਹੀ ਹਰ ਗੱਲ ਦਾ ਕੇਂਦਰ ਬਣ ਜਾਂਦੀ ਹੈ ਤਾਂ ਬਦਲਦੀ ਦੁਨੀਆ ਦਾ ਹਰ ਝਟਕਾ ਅੰਦਰ ਤੱਕ ਲੱਗਦਾ ਹੈ। ਇੱਥੇ ਤਾਂ ਸੰਤੋਖ ਦੀ ਲੋੜ ਸਾਹਮਣੇ ਆਉਂਦੀ ਹੈ। ਮਨ ਸੰਤੋਖ ਸਰਬ ਜੀ ਦਇਆ, ਇਹ ਸੀ ਇੱਕ ਜਾਣਕਾਰੀ ਜਾਂ ਵਰਤਮਾਨ ਸਮੇਂ ਦਾ ਸੱਚ। ਤੇ ਲਓ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ।

ਹੁਣੇ ਤੁਸੀਂ ਇੱਕ ਧਾਰਮਿਕ ਗੀਤ ਸੁਣ ਰਹੇ ਸੀ। ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਆਸਟ੍ਰੇਲੀਆ ਦੇ ਬਾਰੇ। ਆਸਟ੍ਰੇਲੀਆ ਦਾ ਜੋ ਕੇਂਦਰੀ ਬੈਂਕ ਹੈ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਮਹਿੰਗਾਈ ਨੂੰ ਨੱਥ ਪਾਉਣ ਦੇ ਲਈ ਆਪਣੇ ਕੈਸ਼ ਰੇਟ ਦੇ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਬੋਰਡ ਦੇ ਵੱਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ ਤੋਂ ਬਾਅਦ ਜੋ ਵਿਆਜ ਰੇਟ ਹਨ ਉਹ 4.60% ਹੋ ਗਿਆ ਹੈ, ਜੋ ਕਿ ਪਿਛਲੇ 15 ਸਾਲਾਂ ਦੇ ਵਿੱਚ ਸਭ ਤੋਂ ਵੱਧ ਪੱਧਰ ਦਾ ਹੈ। RBA ਅਨੁਸਾਰ ਇਹਦਾ ਮੁੱਖ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ, ਮਿਡਲ ਈਸਟ ਦਾ ਟਕਰਾਅ ਅਤੇ ਐਨਰਜੀ ਦੀਆਂ ਗਲੋਬਲ ਕੀਮਤਾਂ ਦੇ ਵਿੱਚ ਹੋਇਆ ਵਾਧਾ ਹੈ। RBA ਦੇ ਵੱਲੋਂ ਕੈਸ਼ ਰੇਟ 'ਚ ਇਸ ਸਾਲ ਦਾ ਇਹ ਚੌਥਾ ਵਾਧਾ ਹੈ। ਇਸ ਵਾਧੇ ਦੇ ਨਾਲ ਈ ਐੱਮ ਆਈ ਦਾ ਮਤਲਬ ਹੈ ਇਕੁਏਟਡ ਮੰਥਲੀ ਇੰਸਟਾਲਮੈਂਟ, ਉਹਦੇ ਵਿੱਚ ਸਾਲਾਨਾ ਔਸਤਨ $5,000 ਤੋਂ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ। ਇਸ ਤਾਜ਼ਾ ਵਾਧੇ ਦੇ ਨਾਲ ਆਸਟ੍ਰੇਲੀਆ ਹੁਣ ਵਿਕਸਿਤ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਵੱਧ ਵਿਆਜ ਰੇਟ ਵਾਲਾ ਦੇਸ਼ ਬਣ ਗਿਆ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। ਆਸਟ੍ਰੇਲੀਆਈ ਲੋਕ ਪਹਿਲਾਂ ਹੀ ਘਰੇਲੂ ਖਰਚਿਆਂ 'ਚ ਕਟੌਤੀ ਕਰ ਰਹੇ ਹਨ। ਲੋਕਾਂ ਨੇ ਕੱਪੜੇ, ਫਰਨੀਚਰ, ਮਨੋਰੰਜਨ ਵਰਗੀਆਂ ਗੈਰ ਜ਼ਰੂਰੀ ਚੀਜ਼ਾਂ 'ਤੇ ਖਰਚਾ ਘਟਾ ਦਿੱਤਾ ਹੈ, ਜਦਕਿ ਫਿਊਲ ਦੀਆਂ ਉੱਚੀਆਂ ਕੀਮਤਾਂ ਕਾਰਨ ਉਹਨਾਂ ਦਾ ਆਵਾਜਾਈ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ। ਇਹ ਜਿਹੜਾ ਫੈਸਲਾ ਲਿਆ ਗਿਆ ਹੈ, ਇਸ ਨੇ ਸਰਕਾਰ ਦੇ ਲਈ ਸਿਆਸੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਟ੍ਰੇਜਰਰ ਜਿਮ ਚਾਲਮਰਜ਼ ਨੇ ਵੱਧ ਰਹੀ ਮਹਿੰਗਾਈ ਲਈ ਵਿਸ਼ਵ ਪੱਧਰੀ ਸੰਘਰਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ ਵਿਰੋਧੀ ਧਿਰ ਦੇ ਟਿਮ ਵਿਲਸਨ ਨੇ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, ਸਰਕਾਰ ਦੀਆਂ ਨੀਤੀਆਂ 'ਤੇ ਜ਼ਿਆਦਾ ਖਰਚੇ ਇਸ ਮਹਿੰਗਾਈ ਦਾ ਅਸਲੀ ਕਾਰਨ ਹਨ। RBA ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇ ਮਹਿੰਗਾਈ ਕੰਟਰੋਲ 'ਚ ਨਹੀਂ ਆਉਂਦੀ ਤਾਂ ਟੀਚੇ ਮੁਤਾਬਕ ਹੇਠਾਂ ਨਹੀਂ ਡਿੱਗਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਹੋਮ ਲੋਨ ਅਤੇ ਹੋਰ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਇਹ ਸੀ ਇੱਕ ਜਾਣਕਾਰੀ ਤੇ ਲਓ ਹੁਣ ਸੁਣਦੇ ਹਾਂ ਗੀਤ।

ਇਹ ਸਨ ਕੁਝ ਗੀਤ ਅਤੇ ਗੀਤਾਂ ਤੋਂ ਬਾਅਦ ਇੱਕ ਰਿਪੋਰਟ। ਆਸਟ੍ਰੇਲੀਆ ਜਾਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟਸ, ਖਾਸ ਕਰਕੇ ਇੰਡੀਅਨ ਨੌਜਵਾਨਾਂ ਲਈ ਵੱਡੀ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਰਿਪੋਰਟਾਂ ਅਤੇ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਅੰਕੜਿਆਂ ਦੇ ਮੁਤਾਬਕ ਡਿਗਰੀ ਪੱਧਰ ਦੀ ਪੜ੍ਹਾਈ ਦੇ ਲਈ ਸਟੂਡੈਂਟ ਵੀਜ਼ਾ ਪ੍ਰਵਾਨਗੀ ਦਰ 21 ਸਾਲਾਂ ਦੇ ਰਿਕਾਰਡ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਅੰਕੜਿਆਂ ਦੇ ਅਨੁਸਾਰ ਅਗਸਤ ਮਹੀਨੇ ਦੌਰਾਨ ਇੰਡੀਆ ਤੋਂ ਆਫਸ਼ੋਰ ਵੀਜ਼ਾ ਗ੍ਰਾਂਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 66% ਦੀ ਗਿਰਾਵਟ ਦਰਜ ਕੀਤੀ ਗਈ। ਇਹ ਤੋਂ ਇਲਾਵਾ ਨੇਪਾਲ ਤੋਂ 99%, ਬੰਗਲਾਦੇਸ਼ ਤੋਂ 93% ਵੀਜ਼ੇ ਘਟੇ ਹਨ। ਹਾਲ ਹੀ ਦੇ ਵਿੱਚ ਸਰਕਾਰ ਵੱਲੋਂ ਸਟੂਡੈਂਟਸ ਦੇ ਪਰਿਵਾਰਕ ਮੈਂਬਰਾਂ ਡਿਪੈਂਡੈਂਟਸ ਦੇ ਵੀਜ਼ਿਆਂ 'ਤੇ ਰੋਕ ਲਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਮੌਜੂਦਾ ਹਾਲਾਤ ਇਹ ਹਨ ਕਿ ਖੁਦ ਮੁੱਖ ਬਿਨੇਕਾਰਾਂ ਦੇ ਵੀਜ਼ੇ ਹੀ ਬੇਮਿਸਾਲ ਪੱਧਰ 'ਤੇ ਰੱਦ ਹੋ ਰਹੇ ਹਨ। ਡਿਪੈਂਡੈਂਟ ਵੀਜ਼ੇ ਘੱਟ ਕੇ ਮਹਿਜ 943 ਰਹਿ ਗਏ। ਇਮੀਗ੍ਰੇਸ਼ਨ ਮਿਨਿਸਟਰ ਟੋਨੀ ਬਰਕ ਨੇ ਇਸ ਰੁਝਾਨ ਦਾ ਬਚਾਅ ਕਰਦਿਆਂ ਹੋਇਆਂ ਕਿਹਾ ਕਿ ਜਾਂਚ ਦੇ ਦੌਰਾਨ ਬਿਨੇਕਾਰ ਪੜ੍ਹਾਈ ਲਈ ਲੋੜੀਂਦੇ ਫੰਡ ਸਾਬਤ ਕਰਨ ਦੇ ਵਿੱਚ ਅਸਫਲ ਰਹੇ ਅਤੇ ਸਰਕਾਰ ਵੱਧਦੀ ਮਾਈਗ੍ਰੇਸ਼ਨ ਨੂੰ ਕੰਟਰੋਲ ਹੇਠਾਂ ਲਿਆ ਰਹੀ ਹੈ। ਦੂਜੇ ਪਾਸੇ ਸਿੱਖਿਆ ਖੇਤਰ ਦੇ ਮਾਹਰਾਂ ਨੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ ਹੈ। ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਾਰਜ ਵਿਲੀਅਮਜ਼ ਨੇ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਤੈਅ ਕੀਤੀਆਂ ਸੀਟਾਂ ਦਾ ਟੀਚਾ ਹਾਸਲ ਕਰਨਾ ਅਸੰਭਵ ਹੋ ਗਿਆ ਹੈ। ਅਲਾਟ ਕੀਤੇ ਗਏ ਕੋਟੇ ਪੂਰੇ ਨਹੀਂ ਹੋ ਪਾ ਰਹੇ। 4,000 ਸੀਟਾਂ ਦੇ ਮੁਕਾਬਲੇ ਮਸਾਂ 2,300 ਸੀਟਾਂ ਭਰਨ ਦੀ ਉਮੀਦ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਸਟੂਡੈਂਟਸ ਤੋਂ ਮੋਟੀਆਂ ਵੀਜ਼ਾ ਫੀਸਾਂ ਤਾਂ ਵਸੂਲ ਰਹੀ ਹੈ, ਪਰ ਬਿਨਾਂ ਕਿਸੇ ਪੁਖਤਾ ਅਤੇ ਪਾਰਦਰਸ਼ੀ ਕਾਰਨ ਦੇ ਉਹਨਾਂ ਦੇ ਵੀਜ਼ੇ ਰੱਦ ਕਰਕੇ ਵਾਪਸ ਮੋੜ ਰਹੀ ਹੈ। ਲਗਾਤਾਰ ਵੱਧ ਰਹੇ ਵੀਜ਼ਾ ਰੱਦ ਹੋਣ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਤੋਂ ਅਰਜ਼ੀਆਂ ਦੀ ਗਿਣਤੀ ਦੇ ਵਿੱਚ ਭਾਰੀ ਕਮੀ ਆਈ ਹੈ। ਇਹ ਸੀ ਇੱਕ ਰਿਪੋਰਟ ਅਤੇ ਲੋਕ ਗੀਤ।

0: ਇੱਕ ਜਾਣਕਾਰੀ ਹੋਰ, ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਨੂੰ ਵਧਾਉਣਾ ਅਤੇ ਸਾਲ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨਾ ਹੈ। ਭਾਰਤੀ ਨਿਰਯਾਤਕਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਦੇ ਵਿੱਚ ਸਾਰੀਆਂ ਟੈਰਿਫ ਲਾਈਨਾਂ 'ਤੇ ਡਿਊਟੀ ਮੁਕਤ ਪਹੁੰਚ ਮਿਲੇਗੀ। ਸਮਝੌਤੇ ਨਾਲ ਭਾਰਤ ਦੇ ਕੱਪੜਾ ਅਤੇ ਗਾਰਮੈਂਟ, ਚਮੜਾ ਅਤੇ ਫੁੱਟਵੇਅਰ, ਡਾਇਮੰਡ ਅਤੇ ਗਹਿਣੇ, ਇੰਜੀਨੀਅਰਿੰਗ ਦਾ ਸਮਾਨ ਅਤੇ ਪ੍ਰੋਸੈਸਡ ਫੂਡ ਵਰਗੇ ਖੇਤਰਾਂ ਨੂੰ ਫਾਇਦਾ ਮਿਲ ਸਕਦਾ ਹੈ। ਇਹ ਸੀ ਇੱਕ ਜਾਣਕਾਰੀ ਤੇ ਲੋ ਗੀਤ।
1: ਜਿਹਦੀ ਬੁੱਕਤ ਛਾਰੇ ਦੋਹਾਨੀ ਨਾ ਕਰ ਕੌਡੀ ਕਦਰ ਜਨਾਨੀ ਦਾ,

ਇੱਕਿਆਂ ਨੂੰ ਕੱਟੀ ਪੈਂਦੇ ਨੇ, ਇੱਕਿਆਂ ਨੂੰ ਕੱਟੀ ਪੈਂਦੇ ਨੇ ਜਦ ਪੁੱਤ ਬੇਗਾਨਾ ਟੱਕਰਦਾ।

ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਚੌਤਰਦਾ। ਐ ਤਰਲੇ ਦੀ ਉਧਰ ਜਾ ਕੇ ਲਾਉਂਦਾ ਏ ਉਹ ਤੀਜੇ ਥਾਂ ਤੇ ਜਾ ਕੇ ਲੱਤ ਫਸਾਉਂਦਾ ਏ ਉਹ ਤੀਜੇ ਥਾਂ ਤੇ ਜਾ ਕੇ ਲੱਤ ਫਸਾਉਂਦਾ ਏ ਨਾ ਤਿੰਨਾ ਗਾਣਾ ਤੇਰਾ ਦਾ ਨਾ ਤਿੰਨਾ ਦਾ

0: Donate now to the 3ZZZ Radiothon. Show your support for your favourite program. With your help, we can continue to bring you the stories that matter, the music you love, and news in your language. Help empower the voices of multicultural communities. Your donation is tax deductible, so give what you can for your community. To donate, head to our website, 3zzz.com.au, or call us now on 9415 1923. Thank you for your support.
1: Listening to 3ZZZ, Melbourne Ethnic Community Radio 92.3 FM, broadcasting in your language.
2: The following program is in Punjabi.
3: Din par de kamma karan ch ghar paise bhejna shamil karna chahunde ho, zindagi tuhanu chahe jithe vi le jave, World Remit naal tusi apne phone to hi jaldi te surakhit paise bhej sakte ho, oh vi vadhiya rate te ghat feesa naal. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
4: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ

0: Triple Z 92.3 FM.
1: 3 Triple Z ਦੇ 92.3 FM ਤੇ
2: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਤਾਰੀਖ ਵੀ ਬਦਲ ਚੁੱਕੀ ਹੈ, ਦਿਨ ਵੀ ਬਦਲ ਚੁੱਕਾ ਹੈ ਅਤੇ ਲਓ ਇਸ ਅੱਧੇ ਪ੍ਰੋਗਰਾਮ ਜੋ ਬਾਕੀ ਰਹਿੰਦਾ ਹੈ ਉਹਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਅਮਰੀਕਾ ਤੋਂ ਬਾਅਦ ਇੱਕ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪਾਇਲਟ ਕੈਪਟਨ ਸਮਿਥ ਨੂੰ ਉਹਨਾਂ ਦੀ ਬਹਾਦਰੀ ਅਤੇ ਸੂਝਬੂਝ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਦੂਜਿਆਂ ਦੀ ਜਾਨ ਲੈਣ ਵਾਲੇ ਨਹੀਂ, ਸਗੋਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਦੀ ਰੱਖਿਆ ਕਰਨ ਵਾਲੇ ਹਨ। ਕੈਪਟਨ ਸਮਿਥ ਨੇ ਕਿਹਾ ਕਿ ਰੱਬ ਦੀ ਕਿਰਪਾ ਅਤੇ ਉਹਨਾਂ ਦੇ 17 ਸਾਲਾਂ ਦੇ ਉਡਾਨ ਤਜਰਬੇ ਕਰਕੇ ਇਹ ਸੰਭਵ ਹੋ ਸਕਿਆ। ਅੱਖਾਂ ਬੰਦ ਹੋਣ ਦੇ ਬਾਵਜੂਦ ਉਹਨਾਂ ਨੂੰ ਜਹਾਜ਼ ਦੀ ਸਥਿਤੀ ਦਾ ਅਹਿਸਾਸ ਸੀ, ਜਿਹਦੇ ਨਾਲ ਉਹ ਆਖਰੀ ਮੌਕੇ 'ਤੇ ਦਰਵਾਜ਼ਾ ਖੋਲ੍ਹਣ ਦੇ ਵਿੱਚ ਕਾਮਯਾਬ ਹੋਏ ਅਤੇ ਵੱਡਾ ਹਾਦਸਾ ਸੀ ਜੋ ਉਹ ਟਲ ਗਿਆ। ਇਹ ਘਟਨਾ ਬੁੱਧਵਾਰ ਨੂੰ ਫਲਾਈ ਦੁਬਈ ਦੀ ਦੁਬਈ ਤੋਂ ਟੈਲ ਅਵੀਵ ਜਾ ਰਹੀ ਉਡਾਨ ਦੇ ਵਿੱਚ ਵਾਪਰੀ ਸੀ। ਜਹਾਜ਼ ਦੇ ਵਿੱਚ 174 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਇਜ਼ਰਾਈਲੀ ਯਾਤਰੀ ਸਨ। ਕੋ ਪਾਇਲਟ ਨੇ ਜਹਾਜ਼ ਦੇ ਭਾਰਤੀ ਕੈਪਟਨ ਨੂੰ ਚਾਕੂ ਮਾਰ ਦਿੱਤਾ ਅਤੇ ਕਥਿਤ ਤੌਰ 'ਤੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਜਹਾਜ਼ ਬੜੀ ਤੇਜ਼ੀ ਦੇ ਨਾਲ ਹੇਠਾਂ ਵੱਲ ਜਾਣ ਲੱਗਾ। ਜ਼ਖਮੀ ਕੈਪਟਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਕੁਝ ਯਾਤਰੀ ਅਤੇ ਹੋਰ ਕਰਮਚਾਰੀ ਅੰਦਰ ਪਹੁੰਚੇ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਜਹਾਜ਼ ਦੀ ਸਾਊਦੀ ਅਰਬ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਮਲਾਵਰ ਓਮਾਨ ਦਾ ਨਾਗਰਿਕ ਦੱਸਿਆ ਗਿਆ ਹੈ ਅਤੇ ਉਹਨੂੰ ਸਾਊਦੀ ਅਧਿਕਾਰੀਆਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਹਮਲੇ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ। ਵੱਖ ਵੱਖ ਦੇਸ਼ਾਂ ਦੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਜਾਂਚ ਅਧਿਕਾਰੀਆਂ ਵੱਲੋਂ ਹਮਲੇ ਦੇ ਕਾਰਨ ਜਾਂ ਕਿਸੇ ਸੰਭਾਵਿਤ ਸਾਜ਼ਿਸ਼ ਦੇ ਬਾਰੇ ਅਜੇ ਅੰਤਿਮ ਜਾਣਕਾਰੀ ਨਹੀਂ ਦਿੱਤੀ ਗਈ। ਹਮਲੇ ਦੇ ਦੌਰਾਨ ਭਾਰਤੀ ਕੈਪਟਨ ਨੇ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਹ ਤੋਂ ਬਾਅਦ ਯਾਤਰੀਆਂ ਨੇ ਕੋ ਪਾਇਲਟ ਨੂੰ ਕਾਬੂ ਕਰਨ ਦੇ ਵਿੱਚ ਮਦਦ ਕੀਤੀ ਅਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਦੇ ਵਿੱਚ ਸਹਾਇਤਾ ਕੀਤੀ। ਜਹਾਜ਼ ਦੇ ਸੁਰੱਖਿਅਤ ਤਰੀਕੇ ਨਾਲ ਸਾਊਦੀ ਅਰਬ ਦੇ ਵਿੱਚ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਹੋਰ ਉਡਾਨ ਰਾਹੀਂ ਇਜ਼ਰਾਈਲ ਪਹੁੰਚਾਇਆ ਗਿਆ। ਹਮਲੇ ਦੇ ਦੌਰਾਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ। ਇਹ ਸੀ ਇੱਕ ਜਾਣਕਾਰੀ ਅਤੇ ਲਓ ਕੁਝ ਗੀਤ।

ਗੀਤਾਂ ਤੋਂ ਬਾਅਦ ਇੱਕ ਹੋਰ ਰਿਪੋਰਟ। ਆਸਟ੍ਰੇਲੀਆ ਦੀ ਸਰਕਾਰ ਨੇ ਵੀਜ਼ਾ ਹੌਪਿੰਗ ਨੂੰ ਰੋਕਣ ਦੇ ਲਈ ਬੜੇ ਸਖ਼ਤ ਕਦਮ ਚੁੱਕੇ ਹਨ। 2 ਅਕਤੂਬਰ ਤੋਂ ਨਵੇਂ ਨਿਯਮਾਂ ਦੇ ਤਹਿਤ ਹੁਣ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਅਤੇ ਗ੍ਰੈਜੂਏਟਸ ਦੇ ਲਈ ਆਪਣੇ ਪਾਰਟਨਰਸ ਜਾਂ ਬੱਚਿਆਂ ਡਿਪੈਂਡੈਂਟਸ ਨੂੰ ਆਸਟ੍ਰੇਲੀਆ ਲਿਆਉਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ PhD ਵਿਦਿਆਰਥੀਆਂ, ਸਰਕਾਰੀ ਸਕਾਲਰਸ਼ਿਪ ਲੈਣ ਵਾਲਿਆਂ ਅਤੇ ਕੁਝ ਖਾਸ ਦੇਸ਼ਾਂ ਜਿਵੇਂ ਏਸ਼ੀਅਨ ਅਤੇ ਪੈਸੀਫਿਕ ਨੇਸ਼ਨਸ ਦੇ ਨਾਗਰਿਕਾਂ ਨੂੰ ਹੀ ਇਸ ਤੋਂ ਛੋਟ ਮਿਲੇਗੀ। ਇਹ ਤੋਂ ਇਲਾਵਾ ਜੇਕਰ ਕੋਈ ਓਵਰਸੀਜ਼ ਸਟੂਡੈਂਟ ਆਪਣਾ ਯੂਨੀਵਰਸਿਟੀ ਕੋਰਸ ਬਦਲਣਾ ਚਾਹੁੰਦਾ ਹੈ ਤਾਂ ਉਸਨੂੰ mid-2027 ਤੋਂ ਟ੍ਰਾਂਸਫਰ ਵੀਜ਼ਾ ਦੇ ਲਈ ਲਗਭਗ $1200 ਦੀ ਫੀਸ ਅਦਾ ਕਰਨੀ ਪਵੇਗੀ। ਸਟੂਡੈਂਟਸ ਹੁਣ 12 ਮਹੀਨਿਆਂ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਆਪਣਾ ਕੋਰਸ ਨਹੀਂ ਬਦਲ ਸਕਣਗੇ। ਅਸਿਸਟੈਂਟ ਮਿਨਿਸਟਰ ਜੂਲੀਅਨ ਹਿਲ ਨੇ ਸਪਸ਼ਟ ਕੀਤਾ ਹੈ, ਇਹ ਕਦਮ ਉਹਨਾਂ ਟੈਂਪਰੇਰੀ ਮਾਈਗ੍ਰੈਂਟਸ ਨੂੰ ਰੋਕਣ ਲਈ ਹਨ ਜੋ ਲਗਾਤਾਰ ਇੱਕ ਵੀਜ਼ੇ ਤੋਂ ਦੂਜੇ ਵੀਜ਼ੇ 'ਤੇ ਸ਼ਿਫਟ ਹੋ ਕੇ ਮਾਈਗ੍ਰੇਸ਼ਨ ਸਿਸਟਮ ਦਾ ਗਲਤ ਫਾਇਦਾ ਚੁੱਕਦੇ ਹਨ। ਵਰਕਿੰਗ ਹੋਲੀਡੇ ਮੇਕਰ ਅਤੇ ਟੈਂਪਰੇਰੀ ਇੰਪਲਾਇਰ ਵੀਜ਼ਾ ਧਾਰਕਾਂ ਅਤੇ ਦੇਸ਼ ਅੰਦਰੋਂ ਸਟੂਡੈਂਟ ਵੀਜ਼ਾ ਅਪਲਾਈ ਕਰਨ 'ਤੇ ਵੀ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦਾ ਦੂਜਾ ਵੱਡਾ ਨਿਸ਼ਾਨਾ ਮਾਈਗ੍ਰੇਸ਼ਨ ਲਾਇਰ ਅਤੇ ਏਜੰਟ ਹਨ ਜੋ ਪੈਸੇ ਕਮਾਉਣ ਲਈ ਬਿਨਾਂ ਕਿਸੇ ਠੋਸ ਆਧਾਰ 'ਤੇ ਝੂਠੇ ਵੀਜ਼ਾ ਐਪਲੀਕੇਸ਼ਨ ਅਤੇ ਪ੍ਰੋਟੈਕਸ਼ਨ ਕਲੇਮ ਦਾਇਰ ਕਰਦੇ ਹਨ। ਜੂਲੀਅਨ ਹਿਲ ਨੇ ਦੱਸਿਆ ਕਿ ਕੁਝ ਏਜੰਟ ਆਨਲਾਈਨ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਝੂਠੇ ਦਾਅਵੇ ਕਰਨ ਦੀ ਕੋਚਿੰਗ ਦਿੰਦੇ ਹਨ, ਜਿਵੇਂ ਕਿ ਇਹ ਦਾਅਵਾ ਕਰਨਾ ਕਿ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ। ਹੋਮ ਅਫੇਅਰਸ ਵਿਭਾਗ ਹੁਣ ਅਜਿਹੇ ਫੇਕ ਏਜੰਟਸ ਅਤੇ ਰੋਗ ਓਪਰੇਟਰਸ ਦੇ ਖਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ। ਇਮੀਗ੍ਰੇਸ਼ਨ ਮਿਨਿਸਟਰ ਟੋਨੀ ਬਰਕ ਵੱਲੋਂ ਲਾਗੂ ਕੀਤੇ ਗਏ ਸਾਰੇ ਬਦਲਾਵਾਂ ਦਾ ਮੁੱਖ ਉਦੇਸ਼ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਘਟਾ ਕੇ ਆਉਣ ਵਾਲੇ ਸਾਲਾਂ ਦੇ ਵਿੱਚ 2,25,000 ਤੱਕ ਲਿਆਉਣਾ ਹੈ। ਪ੍ਰਾਈਵੇਟ ਕਾਲਜਾਂ ਵੱਲੋਂ ਰੱਦ ਕੀਤੇ ਜਾ ਰਹੇ ਇੱਕ ਡਿਪਲੋਮਾ ਕੋਰਸ ਦੇ ਵਿੱਚ ਅਚਾਨਕ 3,000 ਦੇ ਕਰੀਬ ਨਵੇਂ ਦਾਖਲੇ ਕੀਤੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਲੇਬਰ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਿੱਖਿਆ ਅਦਾਰਿਆਂ ਨੂੰ ਮੁਅੱਤਲ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਹੈ। 5 ਅਕਤੂਬਰ ਨੂੰ ਬੰਦ ਹੋਣ ਜਾ ਰਹੇ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ ਲਰਨਿੰਗ ਦੇ ਵਿੱਚ ਸਟੂਡੈਂਟਸ ਨੂੰ ਜਲਦੀ ਦਾਖਲਾ ਦੇਣ ਲਈ ਪ੍ਰਾਈਵੇਟ ਕਾਲਜਾਂ ਵੱਲੋਂ ਭਾਰੀ ਡਿਸਕਾਊਂਟ ਦਿੱਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕੁਝ ਨੌਨ ਜੈਨੂਇਨ ਸਟੂਡੈਂਟਸ ਦੇ ਵੱਲੋਂ ਦੇਸ਼ ਦੇ ਵਿੱਚ ਰਹਿਣ ਲਈ ਇਸ ਕੋਰਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅੰਕੜਿਆਂ ਮੁਤਾਬਕ 4 ਸਤੰਬਰ ਨੂੰ ਪਾਬੰਦੀ ਦੇ ਐਲਾਨ ਤੋਂ ਬਾਅਦ 1300 ਤੋਂ ਵੱਧ ਨਵੇਂ ਦਾਖਲੇ ਹੋਏ ਅਤੇ 1500 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਭਵਿੱਖ ਦੇ ਦਾਖਲੇ ਸਮੇਂ ਤੋਂ ਪਹਿਲਾਂ ਕਰਵਾ ਲਏ। ਕਈ ਇਮੀਗ੍ਰੇਸ਼ਨ ਏਜੰਟ ਵਟਸਐਪ ਟੈਕਸਟ ਮੈਸੇਜ ਰਾਹੀਂ ਪ੍ਰਮੋਸ਼ਨ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਕੋਰਸ ਦੇ ਨਾਲ ਜੋੜਿਆ ਜਾ ਸਕੇ। ਇਸ ਸਥਿਤੀ ਨੂੰ ਦੇਖਦੇ ਹੋਏ ਡਿਪਾਰਟਮੈਂਟ ਆਫ ਹੋਮ ਅਫੇਅਰ ਨੇ ਕਈ ਕਾਲਜਾਂ ਨੂੰ ਚਿੰਤਾ ਪੱਤਰ ਜਾਰੀ ਕਰਕੇ ਉਹਨਾਂ ਦੀ ਕਾਰਵਾਈ ਬਾਰੇ ਸਪਸ਼ਟੀਕਰਨ ਮੰਗਿਆ ਹੈ। ਅੰਤਰਰਾਸ਼ਟਰੀ ਸਿੱਖਿਆ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਹੈ ਕਿ ਪ੍ਰੋਵਾਈਡਰ ਏਜੰਟਾਂ ਅਤੇ ਸਟੂਡੈਂਟਸ ਦੇ ਲਈ ਸੰਦੇਸ਼ ਜੋ ਹੈ ਉਹ ਬਿਲਕੁਲ ਸਾਫ਼ ਹੈ ਕਿ ਇਸ ਸਿਸਟਮ ਦੇ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੋ। ਇਹ ਸੀ ਇੱਕ ਜਾਣਕਾਰੀ ਅਤੇ ਲੋਕ

ਇਦਾਂ ਤੋਂ ਬਾਅਦ ਖਬਰਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਦੁਖੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਤੌਰ 'ਤੇ ਮਿਲਣ ਦੇ ਚੱਲ ਰਹੇ ਵਿਵਾਦ ਦੇ ਸਾਰੇ ਮਾਮਲੇ 'ਤੇ ਬਾਬਾ ਲੱਖਾ ਸਿੰਘ ਨੇ ਆਪਣਾ ਪੱਖ ਅਤੇ ਸਪਸ਼ਟੀਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪ ਦਿੱਤਾ ਹੈ। ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਜਗਰਾਓਂ ਲੁਧਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੇਅਦਬੀ ਸੰਬੰਧੀ ਕਾਨੂੰਨ ਦੀ ਉਹਨਾਂ ਸ਼ਲਾਘਾ ਨਹੀਂ ਕੀਤੀ, ਸਗੋਂ ਸਰਕਾਰ ਨੇ ਆਪਣੇ ਪੱਧਰ ਉੱਤੇ ਉਹਨਾਂ ਦੇ ਹਵਾਲੇ ਨਾਲ ਬਿਆਨ ਜਾਰੀ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਵਿੱਚੋਂ ਬਰਖਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਕਿਹਾ ਕਿ ਉਹ 9 ਅਕਤੂਬਰ ਨੂੰ ਸਬੂਤਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕਰਨਗੇ। ਉਹਨਾਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਹਨਾਂ ਕੋਲ ਜੋ ਕੁਝ ਵੀ ਹੈ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਲੈ ਕੇ ਜਾਣਗੇ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ 'ਤੇ ਸਬਸਿਡੀ ਜਾਰੀ ਕਰਨ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ। ਕੇਂਦਰੀ ਮੰਤਰੀ ਚੌਹਾਨ ਨੇ ਪੰਜਾਬ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਅਤੇ ਮਨਜ਼ੂਰੀ ਪੱਤਰ ਖੇਤੀ ਮੰਤਰੀ ਖੁੱਡੀਆਂ ਨੂੰ ਸੌਂਪ ਦਿੱਤਾ। ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਰਾਸ਼ੀ ਨਹੀਂ ਜਾਰੀ ਹੋਈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਸੁਰੱਖਿਆ ਇੰਤਜ਼ਾਮਾਂ 'ਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ। ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਵੱਖ ਵੱਖ ਬੈਰਕਾਂ ਦੇ ਵਿੱਚ ਚਲਾਈ ਗਈ ਅਚਾਨਕ ਤਲਾਸ਼ੀ ਮੁਹਿੰਮ ਦੌਰਾਨ 20 ਮੋਬਾਈਲ ਫੋਨ ਬਰਾਮਦ ਕੀਤੇ ਗਏ। ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪ ਦਿੱਤਾ। ਵੜਿੰਗ ਨੇ ਸਪਸ਼ਟ ਕੀਤਾ ਕਿ ਉਹਨਾਂ ਤੋਂ ਅਸਤੀਫਾ ਲਿਆ ਨਹੀਂ, ਉਹਨਾਂ ਨੇ ਖੁਦ ਅਸਤੀਫਾ ਦਿੱਤਾ ਹੈ। ਅਤੇ ਦੂਜੇ ਪਾਸੇ ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੀ ਕਪਤਾਨੀ ਕਰਨਗੇ ਅਤੇ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੀ ਅਗਵਾਈ ਕਰਨਗੇ। ਪ੍ਰਧਾਨ ਬਣਨ ਤੋਂ ਬਾਅਦ ਪ੍ਰਗਟ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਸਾਬਕਾ ਓਲੰਪੀਅਨ ਅਤੇ ਜਲੰਧਰ ਛਾਉਣੀ ਦੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ 2 ਵਾਰ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਉਹ ਜਾਣਦੇ ਹਨ ਕਿ ਟੀਮ ਦੀ ਅਗਵਾਈ ਕਿਵੇਂ ਕਰਨੀ ਹੈ। ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਚਾਲੂ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਪਰੇਸ਼ਾਨੀ ਤੋਂ ਬਚਾਉਣ ਦੇ ਹਵਾਲੇ ਦੇ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਦੇ ਅਨਾਜ ਭੰਡਾਰਾਂ ਨੂੰ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ ਹੈ। ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਜਦਕਿ ਗੋਦਾਮ ਅਨਾਜ ਦੇ ਨਾਲ ਨੱਕੋ ਨੱਕ ਭਰੇ ਪਏ ਹਨ। ਦਿੜਬਾ ਮੰਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਛਾੜ ਨੇ ਕਣਕ ਦੇ ਘੱਟੋ ਘੱਟ ਸਮਰਥਨ ਦੇ ਮੁੱਲ ਦੇ ਵਿੱਚ 25 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਨਾ ਕਾਫੀ ਦੱਸਿਆ। ਉਹਨਾਂ ਕਿਹਾ ਕਿ ਖੇਤੀਬਾੜੀ ਦੀਆਂ ਲਾਗਤਾਂ ਲਗਾਤਾਰ ਵੱਧ ਰਹੀਆਂ ਹਨ ਪਰ ਫਸਲਾਂ ਦੇ ਭਾਅ ਉਸ ਅਨੁਸਾਰ ਨਹੀਂ ਵਧਾਏ ਜਾ ਰਹੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਸਨਮਾਨ ਰਾਸ਼ੀ ਪਾ ਕੇ ਆਪਣਾ ਆਖਰੀ ਵਾਅਦਾ ਪੂਰਾ ਕੀਤਾ। ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ 20 ਮੋਬਾਈਲ ਫੋਨ ਬਰਾਮਦ ਕੀਤੇ ਗਏ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੋਈ ਹਿੰਸਾ ਦੇ ਸੰਬੰਧ ਵਿੱਚ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਵਿੱਚ 7 ਵਿਦਿਆਰਥੀ ਅਤੇ 2 ਬਾਹਰੀ ਵਿਅਕਤੀ ਸ਼ਾਮਲ ਹਨ। ਕੁੱਲ 20 ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਦੇ ਨਾਂ ਮਾਮਲੇ ਦੇ ਵਿੱਚ ਦਰਜ ਕੀਤੇ ਗਏ ਹਨ। ਕਾਂਗਰਸ ਜਨਤਾ ਪਾਰਟੀ ਦੇ ਸੰਸਥਾਪਕ ਨੇ ਕਿਹਾ ਕਿ ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਤਾਂ 10 ਅਕਤੂਬਰ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਾਂਗਰਸ ਜੰਤਰ ਮੰਤਰ ਤੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਗੇ। ਇਹ ਪ੍ਰਦਰਸ਼ਨ ਚੋਣ ਕਮਿਸ਼ਨ ਅਤੇ ਵੋਟਰ ਸੂਚੀਆਂ ਦੇ ਵਿੱਚ ਕੀਤੀ ਜਾ ਰਹੀ ਵਿਸ਼ੇਸ਼ ਮੁੜ ਸੁਧਾਈ SIR ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੀਤਾ ਜਾਵੇਗਾ। ਪੰਜਾਬ ਦੀ ਧਾਰਮਿਕ ਵਿਰਾਸਤ, ਸਿੱਖ ਇਤਿਹਾਸ, ਲੋਕ ਕਲਾ ਤੇ ਸਮਕਾਲੀ ਲੋਕ ਪ੍ਰੀ ਸੱਭਿਆਚਾਰ ਨੂੰ ਪ੍ਰਧਾਨ ਮੰਤਰੀ ਦੇ ਤੋਹਫਿਆਂ ਦੀ ਤਾਜ਼ਾ ਈ ਨਿਲਾਮੀ ਦੇ ਵਿੱਚ ਸ਼ਾਮਲ ਕੀਤਾ ਗਿਆ।
ਇਹਨਾਂ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਭੰਗੜੇ ਦੀ ਪੇਂਟਿੰਗ, ਗਾਇਕ ਦਲਜੀਤ ਦੋਸਾਂਝ ਦੇ ਦਿਲ ਲੁਮੀਨੇਟੀ ਟੂਰ ਦੀ ਫੋਟੋ ਪ੍ਰਿੰਟ ਵਰਗੀਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ। ਸਿਪਲਾ ਦੇ ਗੋਦਾਮ ਦਾ ਦਵਾਈ ਲਾਇਸੈਂਸ ਰੱਦ ਹੋ ਗਿਆ। FDA ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਵਾਈਆਂ ਦੀ ਪੈਕੇਜਿੰਗ, ਸਟੋਰੇਜ, ਰਿਕਾਰਡ ਮੈਨੇਜਮੈਂਟ ਸੰਬੰਧੀ ਨਿਯਮਾਂ ਦੀ ਉਲੰਘਣਾ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਸਿਪਲਾ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ। ਹੁਕਮ ਦੀ ਸਮੀਖਿਆ ਕਰਕੇ ਅਗਲੇ ਬਦਲਾਅ 'ਤੇ ਵਿਚਾਰ ਕਰਨ ਦੀ ਗੱਲ ਕੀਤੀ। ਕੈਲਗਰੀ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਪਤਝੜ ਦੇ ਵਿੱਚ ਸਖ਼ਤ ਸਜ਼ਾਵਾਂ ਲਈ ਪ੍ਰਸਤਾਵ ਪੇਸ਼ ਕਰੇਗੀ। ਗੈਰ ਕਾਨੂੰਨੀ ਕੂੜਾ ਡੰਪਿੰਗ ਬਾਰੇ, ਪਤਝੜ ਦੇ ਵਿੱਚ ਗੈਰ ਕਾਨੂੰਨੀ ਡੰਪਿੰਗ ਲਈ ਜੁਰਮਾਨੇ ਵਧਾਉਣ ਲਈ ਕਾਨੂੰਨ ਪੇਸ਼ ਕਰੂਗੀ, ਜਿਸ ਦੇ ਵਿੱਚ ਵਿਅਕਤੀਆਂ ਲਈ $10,000 ਤੋਂ $1,00,000 ਤੱਕ, ਕਾਰਪੋਰੇਸ਼ਨਾਂ ਲਈ $1,00,000 ਤੋਂ ਲੈ ਕੇ $10,00,000 ਤੱਕ ਦੇ ਜੁਰਮਾਨੇ ਹੋਣਗੇ। ਮਾਸਕੋ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਘਰਸ਼ ਦੇ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਬੜੇ ਚੰਗੇ ਵਿਚਾਰ ਹਨ ਤੇ ਉਹ ਹਰ ਮੁਲਾਕਾਤ ਦੇ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹਨ। ਨਿਊਯਾਰਕ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਨੇ H-1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਟੁੱਟਿਆ ਹੋਇਆ ਦੱਸਦਿਆਂ ਕਿਹਾ ਕਿ ਉਹ ਇਸ ਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਹਨ। ਲੰਡਨ ਬਰਤਾਨੀਆ ਵਿੱਚ ਡੀਜ਼ਲ ਦੀ ਔਸਤ ਕੀਮਤ ਜੋ ਹੈ ਪਹਿਲੀ ਵਾਰ £2 ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈ ਹੈ। ਆਸਟ੍ਰੇਲੀਆ ਦੇ ਕਈ ਰਾਜਾਂ ਦੇ ਵਿੱਚ ਐਤਵਾਰ 4 ਅਕਤੂਬਰ ਤੋਂ ਡੇਲਾਈਟ ਸੇਵਿੰਗ ਟਾਈਮ ਲਾਗੂ ਹੋਣ ਜਾ ਰਹੀ ਹੈ। ਐਤਵਾਰ ਤੜਕੇ 2 ਵਜੇ ਘੜੀਆਂ ਨੂੰ 1 ਘੰਟਾ ਅੱਗੇ ਕਰਕੇ 3 ਵਜੇ ਕਰ ਦਿੱਤਾ ਜਾਵੇਗਾ। ਡੇਲਾਈਟ ਸੇਵਿੰਗ ਜੋ ਹੈ ਉਹ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਕੈਨਬਰਾ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ, ਤਸਮਾਨੀਆ, ਵਿਕਟੋਰੀਆ ਦੇ ਵਿੱਚ ਲਾਗੂ ਹੋਵੇਗੀ। ਸਿਡਨੀ, ਮੈਲਬੋਰਨ, ਕੈਨਬਰਾ ਅਤੇ ਹੋਬਾਰਟ ਭਾਰਤ ਤੋਂ 5 ਘੰਟੇ 30 ਮਿੰਟ ਅੱਗੇ ਹੋਣਗੇ। ਐਡਲੇਡ ਭਾਰਤ ਤੋਂ 5 ਘੰਟੇ ਅੱਗੇ ਹੋਵੇਗਾ। ਕੁਈਨਜ਼ਲੈਂਡ, ਨਾਰਦਰਨ ਟੈਰੀਟਰੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜੇ ਲਾਈਟ ਸੇਵਿੰਗ ਲਾਗੂ ਨਹੀਂ ਹੁੰਦੀ। ਇਹਨਾਂ ਇਲਾਕਿਆਂ ਵਿੱਚ 4 ਅਕਤੂਬਰ ਨੂੰ ਘੜੀਆਂ ਅੱਗੇ ਨਹੀਂ ਕੀਤੀਆਂ ਜਾਣਗੀਆਂ। ਅਮਰੀਕੀ ਵਪਾਰ ਨੁਮਾਇੰਦੇ ਜੈਮੀਸਨ ਗਰੀਰ ਨੇ ਕਿਹਾ ਹੈ ਕਿ ਭਾਰਤ ਨਾਲ ਵਪਾਰ ਸਮਝੌਤੇ ਤੇ ਫੌਰੀ ਕਿਸੇ ਫੈਸਲੇ ਦੇ ਆਸਾਰ ਨਹੀਂ ਹਨ। ਦੋਵੇਂ ਮੁਲਕਾਂ ਨੇ ਗੁੰਝਲਦਾਰ ਮੁੱਦਿਆਂ ਜਾਂ ਅੜਿੱਕਿਆਂ ਦੀ ਪਛਾਣ ਕਰ ਲਈ ਹੈ, ਉਹਨਾਂ ਨੂੰ ਹੱਲ ਕੀਤਾ ਜਾਣਾ ਬਾਕੀ ਹੈ। ਪਾਕਿਸਤਾਨ, ਤੁਰਕੀਏ ਅਤੇ ਸਾਊਦੀ ਅਰਬ ਵਿਚਾਲੇ ਹੋਏ ਤਿਕੋਣੇ ਮੱਕਾ ਗੱਠਜੋੜ ਦੀ ਇੱਕ ਉੱਚ ਪੱਧਰੀ ਕਮੇਟੀ ਅਗਲੇ ਹਫ਼ਤੇ ਰਿਆਦ ਦੇ ਵਿੱਚ ਬੈਠਕ ਕਰੂਗੀ। ਮੈਲਬੋਰਨ ਯੂਨੀਵਰਸਿਟੀ ਆਫ਼ ਨਿਊ ਕੈਸਲ ਨੇ ਇੱਕ ਵੱਡੇ ਕਲਾਸ ਐਕਸ਼ਨ ਕੇਸ ਦੇ ਵਿੱਚ ਸਮਝੌਤਾ ਕਰ ਲਿਆ। ਯੂਨੀਵਰਸਿਟੀ ਦੇ ਵੱਲੋਂ 163 ਵਿਦਿਆਰਥੀਆਂ ਨੂੰ ਕੁੱਲ $7.55 million ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਵਿਵਾਦ ਬਿਨਾਂ ਉਦਯੋਗਿਕ ਮਾਨਤਾ ਇੰਡਸਟਰੀ ਐਕਰੀਡੀਸ਼ਨ ਵਾਲੀ ਡਿਗਰੀ ਕਰਵਾਉਣ ਦੇ ਨਾਲ ਸੰਬੰਧਿਤ ਸੀ, ਜਿਹਦੇ ਵਿੱਚ ਯੂਨੀਵਰਸਿਟੀ ਅਤੇ ਸਟੂਡੈਂਟਸ ਨੂੰ ਗੁੰਮਰਾਹ ਕਰਨ ਦਾ ਗੰਭੀਰ ਦੋਸ਼ ਲੱਗਾ। ਇਹ ਮਾਮਲਾ ਬੈਚਲਰ ਆਫ਼ ਮੈਡੀਕਲ ਇੰਜੀਨੀਅਰਿੰਗ ਓਨਰ ਡਿਗਰੀ ਦਾ ਹੈ, ਜਿਨ੍ਹਾਂ ਸਟੂਡੈਂਟਾਂ ਨੇ 2018 ਅਤੇ 2019 ਦੇ ਦੌਰਾਨ ਇਸ ਕੋਰਸ ਦੇ ਵਿੱਚ ਦਾਖਲਾ ਲਿਆ ਸੀ। ਉਹਨਾਂ ਨੇ ਨਿਊ ਸਾਊਥ ਵੇਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਨੇ ਇਹ ਝੂਠਾ ਭਰੋਸਾ ਦਿੱਤਾ ਸੀ ਕਿ ਕੋਰਸ ਨੂੰ ਪੇਸ਼ੇਵਰ ਸੰਸਥਾਵਾਂ ਵੱਲੋਂ ਮਾਨਤਾ ਪ੍ਰਾਪਤ ਹੈ। ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ATO ਦੀ ਨਵੀਂ ਰਿਪੋਰਟ ਦੇ ਮੁਤਾਬਕ 2024-25 ਫਾਈਨੈਂਸ਼ੀਅਲ ਈਅਰ ਦੇ ਵਿੱਚ ਸ਼ਾਮਲ 4,299 ਵੱਡੀਆਂ ਕੰਪਨੀਆਂ ਦੇ ਵਿੱਚੋਂ 27% ਦਾ ਇਨਕਮ ਟੈਕਸ ਜ਼ੀਰੋ ਰਿਹਾ। ਬਾਕੀ 73% ਕੰਪਨੀਆਂ ਦਾ ਕੁੱਲ ਟੈਕਸ ਪੇਬਲ $87.5 billion ਸੀ, ਜੋ ਪਿਛਲੇ ਸਾਲ ਨਾਲੋਂ 8.6% ਘੱਟ ਹੈ। ATO ਦੀ ਐਕਟਿੰਗ ਡੈਪਟੀ ਕਮਿਸ਼ਨਰ ਮਿਸ਼ਨ ਸੈਮਸ ਨੇ ਸਪਸ਼ਟ ਕੀਤਾ ਕਿ ਜ਼ੀਰੋ ਟੈਕਸ ਦਾ ਮਤਲਬ ਆਪਣੇ ਆਪ ਟੈਕਸ ਚੋਰੀ ਨਹੀਂ ਹੁੰਦਾ। ਕਾਰੋਬਾਰੀ ਘਾਟੇ, ਟੈਕਸ ਆਫਸੈਟਸ ਵਰਗੇ ਕਾਨੂੰਨੀ ਕਾਰਨਾਂ ਕਰਕੇ ਟੈਕਸ ਜ਼ੀਰੋ ਹੋ ਸਕਦਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਦੇ ਵਿੱਚ 44 ਸਾਲਾਂ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਫਾਈਨਲ ਮੁਕਾਬਲੇ ਦੇ ਵਿੱਚ ਚੀਨ ਨੂੰ 1-0 ਦੇ ਨਾਲ ਹਰਾਇਆ। ਤਰਨ ਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ 25 ਸਾਲਾ ਖਿਡਾਰਨ
ਬਲਜੀਤ ਕੌਰ ਇਸ ਟੀਮ ਵਿੱਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਸੀ। ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਬਲਜੀਤ ਕੌਰ ਨੂੰ 1 ਕਰੋੜ ਦੀ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਦਿੱਲੀ ਨਹੀਂ ਜਾਣਾ, ਪਹਿਲਾਂ ਆਪਣੇ ਪਿੰਡ ਜਾਣਾ ਹੈ, ਆਪਾਂ ਚੱਲੇ ਪੰਜਾਬ ਮੈਡਲ ਲੈ ਕੇ। ਇਹ ਸ਼ਬਦ ਏਸ਼ਿਆਈ ਖੇਡਾਂ ਦੇ ਵਿੱਚ ਭਾਰਤ ਦੀ ਸੋਨ ਤਗਮਾ ਜੇਤੂ ਮਹਿਲਾ ਟੀਮ ਦੀ ਮੈਂਬਰ ਬਲਜੀਤ ਕੌਰ ਦੇ ਹਨ। ਉਹ ਇੱਕ ਸਧਾਰਨ ਪਰਿਵਾਰ ਤੋਂ ਹੈ ਅਤੇ ਉਸਦੇ ਪਿਤਾ ਇੱਕ ਮਜ਼ਦੂਰ ਦੇ ਵੱਲੋਂ ਕੰਮ ਕਰਦੇ ਹਨ। ਭਾਰਤ ਨੇ ਸਿਰਫ 1 ਮਿੰਟ ਦੇ ਫਰਕ ਦੇ ਨਾਲ 2 ਸੋਨ ਤਗਮੇ ਆਪਣੇ ਨਾਂ ਕੀਤੇ ਏਸ਼ੀਅਨ ਖੇਡਾਂ ਦੇ ਵਿੱਚ। ਦੁਪਹਿਰ 3:08 'ਤੇ ਮੁੱਕੇਬਾਜ਼ ਅੰਕਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। 1 ਮਿੰਟ ਪਹਿਲਾਂ ਪਹਿਲਵਾਨ ਸੁਜੀਤ ਕਾਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਸੋਨ ਤਗਮਾ ਹਾਸਲ ਕੀਤਾ। ਏਸ਼ਿਆਈ ਖੇਡਾਂ ਦੇ ਵਿੱਚ ਅੱਜ ਖੇਡੇ ਗਏ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਮੈਚ ਜੋ ਹੋਇਆ ਫਾਈਨਲ ਦਾ, ਉਹਦੇ ਵਿੱਚ ਭਾਰਤ ਨੇ ਇਹ ਫਾਈਨਲ ਜਿੱਤ ਲਿਆ ਅਤੇ ਸੋਨ ਤਗਮਾ ਆਪਣੇ ਨਾਂ ਕਰ ਲਿਆ। ਭਾਰਤ ਨੇ 6 ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ 211 ਦੌੜਾਂ ਬਣਾਈਆਂ ਸਨ ਅਤੇ 20 ਓਵਰਾਂ ਦੇ ਵਿੱਚ ਪਾਕਿਸਤਾਨ ਨੇ 6 ਖਿਡਾਰੀ ਆਊਟ ਹੋਏ ਅਤੇ 192 ਦੌੜਾਂ ਬਣਾਈਆਂ ਅਤੇ ਭਾਰਤ 19 ਦੌੜਾਂ ਦੇ ਨਾਲ ਜਿੱਤ ਗਿਆ। ਇਹ ਸਨ ਅੱਜ ਦੀਆਂ ਖਬਰਾਂ। ਇਹਦਾ ਇਹ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਇਹੀ ਦੁਆ ਹੈ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੋਣ, ਪਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ, ਸਿਹਤਯਾਬ ਕਰੇ ਅਤੇ ਇਹੀ ਸਾਡੀ ਦੁਆ ਹੈ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ।